0: Hi, I'm Mel. Geelong's creative spirit, Liz and dreamers all find a home here. It's where local talent gets heard, not just streamed. Where ideas are nurtured, not filtered. The Pulse champions originality, celebrates risk takers, and gives artists a place of belief. Belief in the power of local voices to inspire, challenge, and uplift. That's why The Pulse is the stage Geelong deserves.
1: 94.7 The Pulse.
2: ਉਹਨਾਂ ਸਾਰੀਆਂ ਗਲਵਕੜੀਆਂ ਯਾਦਾਂ ਅਤੇ ਕਹਾਣੀਆਂ ਬਾਰੇ ਸੋਚੋ ਜੋ ਤੁਹਾਨੂੰ ਅਜੇ ਵੀ ਬਣਾਉਣੀਆਂ ਤੇ ਸਾਂਝੀਆਂ ਕਰਨੀਆਂ ਹਨ। ਛਾਤੀ ਦੀ ਸਕ੍ਰੀਨਿੰਗ ਕੈਂਸਰ ਨੂੰ ਸ਼ੁਰੂਆਤੀ ਪੜਾਅ ਤੇ ਲੱਭ ਸਕਦੀ ਹੈ। ਜਦੋਂ ਇਸ ਦਾ ਇਲਾਜ ਕਰਨਾ ਸਭ ਤੋਂ ਵੱਧ ਆਸਾਨ ਆਪਣੇ ਪਿਆਰਿਆਂ ਦੇ ਨਾਲ ਹੋ ਸਕੋ ਜਦੋਂ ਸਭ ਤੋਂ ਵੱਧ ਲੋੜ ਹੁੰਦੀ ਹੈ। ਇਹ ਮੁਫਤ ਹੈ, ਇਸ ਵਿੱਚ ਸਿਰਫ 10 ਮਿੰਟ ਲੱਗਦੇ ਹਨ ਅਤੇ ਹਮੇਸ਼ਾ ਮਹਿਲਾ ਰੇਡੀਓਗ੍ਰਾਫਰ ਵੱਲੋਂ ਕੀਤੀ ਜਾਂਦੀ ਹੈ। ਅੱਜ ਹੀ 1-3-2-0-5-0 ਤੇ ਫੋਨ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰੋ ਕਿਉਂਕਿ ਇਹ ਸਕ੍ਰੀਨਿੰਗ ਕਰਵਾਉਣ ਦਾ ਸਮਾਂ ਹੈ।
3: Hi, Mark Holden here for 94.7 The Pulse. Geelong needs you to put your hand in your pocket. Come up with $65 for a year's subscription to keep the station going and to keep the pulse pumping. All the best. Support them. This is Mark.

0: Want the details of 47thepulse.com. Remember, supporting our sponsors supports 94.7 The Pulse.
1: ਉਹਨਾਂ ਸਾਰੀਆਂ ਗਲਵਕੜੀਆਂ ਬਾਰੇ ਸੋਚੋ ਜੋ ਤੁਸੀਂ ਅਜੇ ਵੀ ਪਾਉਣੀਆਂ ਹਨ। ਉਹਨਾਂ ਯਾਦਾਂ ਅਤੇ ਕਹਾਣੀਆਂ ਤੇ ਸਾਂਝੀਆਂ ਕਰਨੀਆਂ ਹਨ। ਛਾਤੀ ਦੀ ਸਕ੍ਰੀਨਿੰਗ ਕੈਂਸਰ ਨੂੰ ਸ਼ੁਰੂਆਤੀ ਪੜਾਅ ਤੇ ਲੱਭ ਸਕਦੀ ਹੈ, ਜਦੋਂ ਇਸ ਦਾ ਇਲਾਜ ਕਰਨਾ ਸਭ ਤੋਂ ਵੱਧ ਆਸਾਨ ਹੁੰਦਾ ਹੈ, ਤਾਂ ਜੋ ਤੁਸੀਂ ਉਹਨਾਂ ਪਲਾਂ ਵਿੱਚ ਆਪਣੇ ਪਿਆਰਿਆਂ ਦੇ। ਇਹ ਮੁਫਤ ਹੈ, ਇਸ ਵਿੱਚ ਸਿਰਫ 10 ਮਿੰਟ ਲੱਗਦੇ ਹਨ ਅਤੇ ਹਮੇਸ਼ਾ ਮਹਿਲਾ ਰੇਡੀਓਗ੍ਰਾਫਰ ਵੱਲੋਂ ਕੀਤੀ ਜਾਂਦੀ ਹੈ। ਅੱਜ ਹੀ breastscreen.org.au ਤੇ ਜਾ ਕੇ ਜਾਂ 1-3 ਦਿਨ ਬੁੱਕ ਕਰੋ, ਕਿਉਂਕਿ ਇਹ ਸਕ੍ਰੀਨਿੰਗ ਕਰਵਾਉਣ ਦਾ ਸਮਾਂ ਹੈ।
2: Hey everybody, this is Nicolette Forte. You're listening to 94.7 The Pulse. Hey, remember to support, I would say. Yeah. Just go to 947thepulse.com and subscribe away.